ਸ਼ਕਲੋ ਮਾਸੂਮ ਅਕਲ ਦਿਆਂ ਕੱਚਿਆਂ ਨੂੰ ਤੁਸੀਂ ਦਿਓ ਜੀ ਸਲਾਹਾਂ ਛੋਟੇ ਛੋਟੇ ਬੱਚਿਆਂ ਨੂੰ ਕਿ ਟੁੱਟੀ ਹੋਈ ਗਲ ਵਾਲੀ ਗਾਨੀ ਨਹੀਂ ਬਣਨਾ ਬੰਦਾ ਜਿੱਦਾਂ ਦਾ ਵੀ ਬਣੀ ਪਰ ਜਾ

Radio Promise from Vijayadesh, Lipper 96.7, Lipper Positive. So, our studio number is 011-4261-8181, number is 07939-849339. Sabha Dosta, ki main welcome karna apne program Pradesh Vijayadesh. ਸਾਡੇ ਨਾਲ ਸਮਾਂ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ। ਹੁਣ ਪ੍ਰੋਗਰਾਮ ਤਕਰੀਬਨ 5 ਮਿੰਟ ਰਹਿ ਗਏ ਅਤੇ ਹੁਣ ਸੁਣੋ ਇਹ ਸਭ ਮੈਂ ਦੋਸਤਾਂ ਦੀਆਂ

ਜਿਸ ਪਾਇਆ ਭੇਤ ਕਲੰਦਰ ਦਾ, ਰਾਖ ਹੋ ਜਿਆ ਆਪਣੇ ਅੰਦਰ ਦਾ, ਉਹ ਵਾਸੀ ਹੈ ਸੁਖ ਮੰਦਰ ਦਾ, ਜਿੱਥੇ ਚੜ੍ਹਦੀ ਹੈ ਨਾ ਲੈਂਦੀ ਹੈ, ਮੂੰਹ ਆਈ ਬਾਤ ਨਾ ਰਹਿੰਦੀ ਹੈ, ਮੂੰਹ ਆਈ ਬਾਤ ਨਾ ਰਹਿੰਦੀ ਹੈ।

ਨਾਜ਼ਿਮ ਬਾਤ ਅਦਬ ਦੀ ਹੈ, ਸਾਨੂੰ ਬਾਤ ਮਾਲੂਮੀ ਸਭ ਦੀ ਹੈ, ਹਰ ਹਰ ਵਿੱਚ ਸੂਰਤ ਰੱਬ ਦੀ ਹੈ, ਕਿਤੇ ਜ਼ਾਹਿਰ ਕਿਤੇ ਛੁਪ ਪੈਂਦੀ ਹੈ, ਮੂੰਹ ਆਈ ਬਾਤ ਨਾ ਰਹਿੰਦੀ ਹੈ, ਮੂੰਹ ਆਈ ਬਾਤ ਨਾ ਰਹਿੰਦੀ ਹੈ।

0: Do you know your Monte clothes can make a big difference in someone's life? Clear your wardrobe and help the less fortunate in their time of need. This will protect the environment and free up much needed space in your wardrobe. Do Ace of the Guard today and drop your unwanted clothes at the clothes bank at Pakistan Muslim Center, Woodbourne Road, Sheffield S93LQ. For more information, call Families Relief on 0114-365-4454 or 07419-299-729.
1: Nayab's Takeaway in Sheffield
2: is your perfect one-stop food hub. With an excellent array of succulent foods such as flame-grilled starters, Asian-style pizzas to your table at your home.
1: Nayab Takeaway mein peri-peri chicken, burgers aur curry dishes aise ke aapko apne watan ki yaad dilayein.
2: Open 7 days a week. Our family mega deals will keep you coming back for more.
1: Jiske khanon ke liye sab hain betaab, wo hai Nayab, wo hai Nayab. Phone us now on Sheffield 315580 or visit nayabsonline.co.uk.
3: ਜੇ ਹੋਏਗੀ ਐਕਸੀਡੈਂਟ ਫਿਕਰ ਨਾ ਕਰੋ ਫਟਾਫਟ ਦਾ ਕਲੇਮ ਟੀਮ ਕੀ ਫੋਨ ਕਰੋ ਅਗਰ ਤੁਸੀਂ ਟੈਕਸੀ ਚਲਾਉਣੇ ਹੋ ਤੁਸੀਂ ਪ੍ਰਾਈਵੇਟ ਹਰ ਚਲਾਉਣੇ ਹੋ ਜਾਂ ਫਿਰ ਕੋਈ ਕਿਰਾਏ ਦੀ ਗੱਡੀ ਨਾ ਐਕਸੀਡੈਂਟ ਹੋ ਗਿਆ ਤੇ ਦਾ ਕਲੇਮ ਟੀਮ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੈ ਜਿਹੜੇ ਸ਼ਫੀਲਡ ਦਾਦਰਮ ਤੇ ਗਿਰਦੋਨ ਵਾਲੇ ਇਲਾਕਿਆਂ ਵਿੱਚ ਟੈਕਸੀ ਤੇ ਪ੍ਰਾਈਵੇਟ ਹਾਇਰ ਗੱਡੀ ਤੁਸਾਂ ਕੀ ਮੁਹੱਈਆ ਕਰਨੇ ਦਾ ਕਲੇਮ ਟੀਮ ਆਪਣੇ ਵਾਅਦੇ ਨੇ ਮੁਤਾਬਕ 2000 ਪਾਉਂਡ ਤੱਕ ਰਿਫੈਰਲ ਫੀਸ ਵੀ ਦੇਣੇ ਨੇ ਉਹਨਾਂ ਦਾ ਫੋਨ ਨੰਬਰ ਹੈ 0333-571-009 ਜਾਂ ਵਿਜ਼ਿਟ ਕਰੋ 78 ਕਿੰਬਰਵਰਥ ਰੋਡ ਰੋਦਰਮ
4: Bringing communities together. Broadcasting from the Pakistan Muslim Center. Link FM. Link FM.
5: And the winner is...
6: And the winner is...
7: And the winner is...
5: Your business being heard on the radio.
8: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
9: Tu sab

0: Do you know your Monte clothes can make a big difference in someone's life? Clear your wardrobe and help the less fortunate in their time of need. This will protect the environment and free up much needed space in your wardrobe. Do a sadaqa today and drop your Amonte clothes at the clothes bank at Pakistan Muslim Center, Woodbourne Road, Sheffield S93LQ. For more information, call Families Relief on 0114-365-4454 or 07419-299-729.
1: Nayab's Takeaway in Sheffield
2: is your perfect one-stop food hub. With an excellent array of succulent foods such as flame-grilled starters, Asian-style pizzas to your table at your home.
1: Nayab Takeaway mein peri-peri chicken, burgers aur curry dishes aise ke aapko apne watan ki yaad dilayein.
2: Open 7 days a week. Our family mega deals will keep you coming back for more.
1: Jiske khanon ke liye sab hain betaab, wo hai Nayab, wo hai Nayab. Phone us now on Sheffield 315580 or visit nayabsonline.co.uk.
3: ਜੇ ਹੋਏਗੀ ਐਕਸੀਡੈਂਟ ਫਿਕਰ ਨਾ ਕਰੋ ਫਟਾਫਟ ਦਾ ਕਲੇਮ ਟੀਮ ਕੀ ਫੋਨ ਕਰੋ ਅਗਰ ਤੁਸੀਂ ਟੈਕਸੀ ਚਲਾਉਣੇ ਹੋ ਤੁਸੀਂ ਪ੍ਰਾਈਵੇਟ ਹਾਰ ਚਲਾਉਣੇ ਹੋ ਜਾਂ ਫਿਰ ਕੋਈ ਕਿਰਾਏ ਦੀ ਗੱਡੀ ਨਾ ਐਕਸੀਡੈਂਟ ਹੋਈ ਗਿਆ ਤੇ ਦਾ ਕਲੇਮ ਟੀਮ ਤੁਸਾਂ ਦੀ ਖਿਦਮਤ ਵਿੱਚ ਹਾਜ਼ਰ ਹੈ ਜਿਹੜੇ ਸ਼ਫੀਲਡ ਦਾਦਰਮ ਤੇ ਗਿਰਦੋਨਵਾਲੇ ਇਲਾਕਿਆਂ ਵਿੱਚ ਟੈਕਸੀ ਤੇ ਪ੍ਰਾਈਵੇਟ ਹਾਇਰ ਗੱਡੀ ਤੁਸਾਂ ਕੀ ਮੁਹੱਈਆ ਕਰਨੇ ਦਾ ਕਲੇਮ ਟੀਮ ਆਪਣੇ ਵਾਅਦੇ ਨੇ ਮੁਤਾਬਕ 2000 pounds ਤੱਕ ਰਿਫੈਰਲ ਫੀਸ ਵੀ ਦੇਣੇ ਨੇ ਉਹਨਾਂ ਦਾ ਫੋਨ ਨੰਬਰ ਹੈ 0330571009 ਜਾਂ ਵਿਜ਼ਿਟ ਕਰੋ 78 ਕਿੰਬਰਵਰਥ ਰੋਡ ਰੋਦਰਮ
4: Bringing communities together. Broadcasting from the Pakistan Muslim Center. Link FM.

0: ਤੇਰਾ ਤਾਂ ਲਹਿੰਗਾ ਹੀ ਬਾਹਲਾ ਸੋਹਣਾ ਪੁੱਤ, ਜਮੀ ਪਰੀ ਲੱਗੀ ਜਾਂਦੀ ਹੈ।
1: ਚੱਲ ਨੀ ਕੁੜੀਓ, ਡੱਬੇ ਆ ਗਏ ਨੇ, ਭਰੀਏ ਜਲਦੀ ਜਲਦੀ, ਮੈਂ ਵੀ ਹੈਲਪ ਕਰਦਾ।
2: ਤੂੰ ਨਾ ਇਹਨਾਂ ਦਾ ਮੁੰਡੇ ਤੇ ਨਾ ਭਰੋਸਾ ਨਾ ਕਰਿਆ ਕਰ।
1: ਕਿਉਂ?
2: ਐਵੇਂ ਹੁੰਦੇ ਲੜਕੀ ਜੇ।
3: ਕਿਉਂ? ਚੰਗਾ ਵਾਲਾ ਤਾਂ ਹੈਗਾ, ਇਹ ਤਾਂ ਐਵੇਂ ਬੋਲਦੀ ਰਹਿੰਦੀ ਹੈ, ਤੂੰ ਇਹਦੇ ਵੱਲ ਧਿਆਨ ਨਾ ਦੇ, ਹੈ ਨਾ।
1: ਤੂੰ ਇੰਝ ਕਿਉਂ ਬੋਲਿਆ?
2: ਕੱਲ ਮੈਂ ਵੇਖਿਆ ਸੀ ਉਹਨੂੰ ਕਿਸੇ ਕੁੜੀ ਨਾਲ ਫੋਨ ਤੇ ਲੰਮੀ ਲੰਮੀ ਗੱਲਾਂ ਮਾਰ ਰਿਹਾ ਸੀ।
4: ਮਾਮੂ।
0: ਹਾਂਜੀ ਰੀਜ।
4: ਆਪਕੀ ਸ਼ਾਦੀ ਕਬ ਹੋਗੀ?
0: ਮੇਰੀ ਸ਼ਾਦੀ? ਬਸ ਤੇਰੀ ਮਾਮੀ ਮੰਨ ਜੇ ਪੁੱਤ।
1: ਸਾਨੂੰ ਕੀ?
0: ਚੱਲ ਚੱਲ ਤੂੰ ਜਾ ਆਪਣੀ ਮੰਮੀ ਕੋਲੇ, ਮੈਂ ਆਇਆ ਪੁੱਤ ਤੇਰੀ ਮਾਮੀ ਨੂੰ ਮਿਲਾ ਕੇ।
4: ਮਾਮੂ ਕੀ ਵੀ ਸ਼ਾਦੀ ਹੋਣੇ ਵਾਲੀ
0: ਹੈ। ਐਕਸਕਿਊਜ਼ ਮੈਡਮ, ਸਾਨੂੰ ਵੀ ਦੇ ਦਿਓ ਕੋਈ ਕੰਮ।
1: ਕੰਮ ਚਾਹੀਦਾ?
0: ਕੰਮ ਚਾਹੀਦਾ।
1: ਪਾਣੀ ਪਿਲਾ ਦਿਓ ਸਾਰਿਆਂ ਨੂੰ।
0: ਪਾਣੀ?

0: Community Radio for Sheffield. This is Link FM.
1: ਤੁਹਾਨੂੰ ਇਹ ਮੇਰੀ ਲਾਸਟ ਵਾਰਨਿੰਗ ਆ। ਆਪਣੀ ਚੌਧਰਸ਼ਾਹੀ ਘਰੇ ਛੱਡ ਕੇ ਆਇਆ ਕਰੋ ਤੇ ਆਪਣੀਆਂ ਗੰਦੀਆਂ ਹਰਕਤਾਂ ਕਰਕੇ ਕਾਲਜ ਦਾ ਮਾਹੌਲ ਨਾ ਵਿਗਾੜੋ। ਤੇ ਆਹ ਕੀ ਹੁਲੀਆ ਬਣਾ ਰੱਖਿਆ ਤੁਸੀਂ, ਕਾਲਜ 'ਚ ਸੈਂਸੀਬਲ ਕੱਪੜੇ ਪਾ ਕੇ ਆਇਆ ਕਰੋ, ਸਮਝੇ?

0: Do you know your Monte clothes can make a big difference in someone's life? Clear your wardrobe and help the less fortunate in their time of need. This will protect the environment and free up much needed space in your wardrobe. Do a sadaqah today and drop your Monte clothes at the clothes bank at Pakistan Muslim Center, Woodbourne Road, Sheffield, S93LQ. For more information, call Families Relief on 0143654454 or 07419299729.
1: Nayab's Takeaway in Sheffield
2: is your perfect one-stop food hub. With an excellent array of succulent foods such as flame-grilled starters, Asian-style pizzas, to your table at your home.
1: Nayab Takeaway mein peri-peri chicken, burgers aur curry dishes aise ke aapko apne watan ki yaad dilayein.
2: Open 7 days a week. Our family mega deals will keep you coming back for more.
1: Jiske khanon ke liye sab hain betaab, wo hai Nayab, wo hai Nayab. Phone us now on Sheffield 315580 or visit nayabsonline.co.uk.
3: ਜੇ ਹੋਏਗੀ ਐਕਸੀਡੈਂਟ ਫਿਕਰ ਨਾ ਕਰੋ ਫਟਾਫਟ ਦਾ ਕਲੇਮ ਟੀਮ ਕੀ ਫੋਨ ਕਰੋ ਅਗਰ ਤੁਸੀਂ ਟੈਕਸੀ ਚਲਾਉਣੇ ਹੋ ਤੁਸੀਂ ਪ੍ਰਾਈਵੇਟ ਹਾਰ ਚਲਾਉਣੇ ਹੋ ਜਾਂ ਫਿਰ ਕੋਈ ਕਿਰਾਏ ਦੀ ਗੱਡੀ ਨਾ ਐਕਸੀਡੈਂਟ ਹੋ ਗਿਆ ਤੇ ਦਾ ਕਲੇਮ ਟੀਮ ਤੁਹਾਨੂੰ ਖਿਦਮਤ ਵਿੱਚ ਹਾਜ਼ਰ ਹੈ ਜਿਹੜੇ ਸ਼ਫੀਲਡ ਦਾਦਰਮ ਤੇ ਗਿਰਦੋਨ ਵਾਲੇ ਇਲਾਕਿਆਂ ਵਿੱਚ ਟੈਕਸੀ ਤੇ ਪ੍ਰਾਈਵੇਟ ਹਾਇਰ ਗੱਡੀ ਤੁਸੀਂ ਕਿਮਾਇਆ ਕਰਨੇ ਦਾ ਕਲੇਮ ਟੀਮ ਆਪਣੇ ਵਾਅਦੇ ਨੇ ਮੁਤਾਬਕ £2,000 ਤੱਕ ਰਿਫੈਰਲ ਫੀਸ ਵੀ ਦੇਣੇ ਨੇ ਉਹਨਾਂ ਦਾ ਫੋਨ ਨੰਬਰ ਹੈ 0333-00571-009 ਜਾਂ ਵਿਜ਼ਿਟ ਕਰੋ 78 ਕਿੰਬਰਵਰਥ ਰੋਡ ਰੋਦਰਮ
4: Bringing communities together. Broadcasting from the Pakistan Muslim Center. Link FM. Link FM.
5: And the winner is...
6: And the winner is...
7: And the winner is...
5: Your business being heard on the radio.
8: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
9: Tu sab